0: ਲਿਖ ਮੁੰਨੀ 972-690-6623 ਕਾਲ ਕਰਦੇ ਔਰ ਬੋਲ ਗਿਰਦਾਰੀ ਲਾਲ ਨੇ ਭੇਜਿਆ ਯਾਰ
1: ਜਰਮਨ ਮੋਟਰਸ ਕੀਪ ਯੋਰ ਡਰਾਈਵ ਫਲੋਲੈਸ ਆਰ ਯੂ ਅ ਸੈਲਫ ਇੰਪਲੋਇਡ ਔਰ ਬਿਜ਼ਨਸ ਓਨਰ ਐਂਡ ਹੈਵ ਪ੍ਰੋਫਿਟਸ ਸਟ੍ਰੈਸਡ ਆਊਟ ਬਿਜ਼ਨਸ ਕੇ ਕੁਝ ਸਿੰਪਟਮਸ ਹੈ ਪ੍ਰੋਫਿਟਸ ਹੈ ਬਟ ਨੋ ਕੈਸ਼ ਲਿਕੁਇਡਿਟੀ ਹਰ ਸਾਲ ਟੈਕਸ ਬਿਲਸ ਕੇ ਸਾਥ ਟੈਕਸ ਸੀਜ਼ਨ ਕਾ ਐਂਗਜ਼ਾਇਟੀ ਡਾਇਗਨੋਸਿਸ ਕਲੀਅਰ ਹੈ ਆਪਕੇ ਬਿਜ਼ਨਸ ਕੋ ਚਾਹੀਏ ਸਮਾਰਟ ਟੈਕਸ ਪਲਾਨਿੰਗ ਕਲੀਨ ਬੁੱਕ ਕੀਪਿੰਗ ਔਰ ਇੱਕ ਸਟਰੋਂਗ ਫਾਈਨੈਂਸ਼ੀਅਲ ਸਟ੍ਰੈਟਜੀ ਏਜੀ ਫਿਨਟੈਕਸ ਫਾਊਂਡਡ ਬਾਈ ਫੋਰਬਸ ਕਾਉਂਸਲ ਮੈਂਬਰ ਅਨਿਲ ਗ੍ਰਾਂਥੀ ਫਰੋਮ ਟੈਕਸਿਸ ਟੂ ਸੀਐਫਓ ਐਡਵਾਈਜ਼ਰੀ ਬਿਜ਼ਨਸ ਓਨਰਸ ਕੇ ਹਰ ਚੈਲੰਜ ਕਾ ਏਕ ਹੀ ਸੋਲੂਸ਼ਨ ਕਾਲ 425-395-4318 ਔਰ ਵਿਜ਼ਿਟ agfintax.com ਪਲਾਨ ਟੂਡੇ ਆਪਟੀਮਾਈਜ਼ ਯੋਰ ਕੈਸ਼ ਫਲੋਜ਼ ਵਿਦ ਏਜੀ ਫਿਨਟੈਕਸਿਸ ਐਡਵਾਈਜ਼ਰੀ ਸਰਵਿਸਿਜ਼
2: Our anniversary is coming up. Shall we renew our vows?
3: Absolutely. And while we're at it, I should renew some of my old jewelry too.
2: Renew?
3: Yeah, I'll exchange it at Tanishq for the design I've been eyeing for a while. They take old gold above 9 carat from any jeweler for full value with zero deductions. Also, we get an extra $5 per gram on exchanged gold with diamond purchases.
2: What better way to celebrate than with something timeless?
3: Visit Tanishq, Dallas at 2809 Preston Road, number 1200, Frisco 75034. Tanishq, a Tata product. Terms and conditions apply.
4: Aji, sunte ho, soch rahi thi bete ki shaadi India mein kare?
5: India mein? To yahan jo friends aur relatives hain, wo kaise attend karenge?
4: Par yahan sari arrangements manage karna bhi to kitna mushkil hoga.
5: Hello, tum Dallas mein ho. Yahan koi bhi event karna super easy hai. Especially jab Vanessa events ka saath ho.
4: Sach mein? Sab sambhalenge?
5: Are sab kuch. Wedding ho, housewarming, graduation, you name it, they deliver. Venue, photography, hospitality, sab kuch ek hi jagah. Signature events ka decor aur khana by the renowned Basera Grand only.
1: Call Hari Basera on 469-442-8770. Vanessa Events, your celebration partner.
6: Tracks that put you on the right track.